0: ਬੜ ਨਾਲੇ ਇਹ ਤੀਖੇਰਾ ਦੁਖਾ ਪਰ ਬਿਦੇ ਨ ਪੜ ਨਾਲੇ ਮੋਮਾ ਸਰਗੇ ਮੋਨੂੰ ਭਾਇਓ ਮਾਂ 5 ਬਰਸ ਕੋ ਹੁੰਦਾ ਬਾਲਾ ਖਾਮਾ ਪੜਨਾ ਪੈਨਾ 7.5 ਲੈ ਛੁੰਦਾ ਜੈ ਸ਼੍ਰੀ ਪਸ਼ਪਤੀ ਨਾਥ ਮਾਂ ਦੁਖੀ ਕੋ ਗਰਨੂ ਹੋਸਾਏਦਾ
1: ਸਾਰੇ ਮਹੀਨਾ ਪਾਣੀ ਪੂਰੀ ਰੁਝਾਉਣ ਲੋ ਮੇਰੋ ਮਨ ਕਸਾਰੀ ਬੁਝਾਉਣੇ ਮੁੰਡਾੜਾ ਪਾਰੀ ਛ ਕੰਪਨ ਸਹਾਰ